ਮਨ ਪਸੰਦੀ ਗੱਲਬਾਤ ਹੈ ਗੀਤ ਹੋਣ ਸੈਫਲ ਮਲੂਕ ਜੇ ਕੁਝ ਤੁਸੀਂ ਸੁਣਨਾ ਚਾਹੁੰਦੇ ਹੋ ਉਹ ਅਸੀਂ ਪੇਸ਼ ਕਰਾਂ ਸਮੀਨ ਦਰਅਸਲ ਇੱਕ ਆਪਸੀ ਮੁਹੱਬਤ ਦੋਸਤੀ ਔਰ ਇੱਕ ਦਿਲੀ ਲਗਾਓ ਜਿਹੜਾ ਪੈਦਾ ਹੋ ਗਿਆ ਹੁੰਦਾ ਦਰਅਸਲ ਇਦਾਰਾ ਇਹ ਤੁਸ ਦਾ ਇਦਾਰਾ ਹੈ ਇੱਕ ਆਵਾਮ ਦਾ ਇਦਾਰਾ ਹੈ ਇਸ ਵਿੱਚ ਤੁਸ ਦੀ ਗੱਲ ਹੁੰਦੀ ਹੈ ਬਲਕਿ ਅਸੀਂ ਕੋਸ਼ਿਸ਼ ਕਰਦੇ ਹਾਂ ਜੇ ਸਰਕਾਰੀ ਤਰਫੋਂ ਜਿਹੜੀ ਸਕੀਮ ਹੋ ਜਿਹੜੇ ਫਾਇਦੇ ਲੋਕਾਂ ਤੀਕਰ ਪਹੁੰਚਣੇ ਵਾਲੇ ਹੋਣ ਉਹ ਅਸੀਂ ਤੁਸਾਂ ਤੀਕਰ ਪਹੁੰਚਾਵਾਂ ਤਾਂ ਜੇ ਤੁਸੀਂ ਉਹਨਾਂ ਥੀ ਫਾਇਦਾ ਚਾਹੋ ਸਰਕਾਰ ਸੁਣ ਮਹਿਕਮੇ ਬੜਾਏ ਦੇਣ ਅਫਸਰ ਬੜਾਏ ਦੇਣ ਜ਼ਿੰਮੇਦਾਰ ਬੜਾਏ ਦੇਣ ਉਸ ਵਾਸਤੇ ਹੋਣ ਜੇ ਤੁਸਤੇ ਕੰਮ ਜਿਹੜੇ ਉਹ ਹੱਲ ਹੋਣ ਤੁਸਤੇ ਮਸਾਇਲ ਜਿਹੜੇ ਉਹ ਹੱਲ ਹੋਣ ਔਰ ਤੁਸਦੀਆਂ ਮੁਸ਼ਕਲਾਂ ਦੂਰ ਹੋਣ ਤੁਸੀਂ ਕੋ ਹਰ ਲਿਹਾਜ਼ ਨਾਲ ਫਾਇਦਾ ਪਹੁੰਚੇ ਤਸਾਮੀਨ ਗੱਲਾਂ ਅਸੀਂ ਹੋਰ ਵੀ ਕਰ ਸਾਂ ਤਾਂ ਆਓ ਪਹਿਲਿਆਂ ਸੁਣਦੇ ਹਾਂ ਗੁਲਾਮ ਹਸਨ ਤਬੱਸਮ ਦੀ ਆਵਾਜ਼ ਵਿੱਚ ਇੱਕ ਗੀਤ।

ਸਾਮੀਨ ਅਬਦੁਲ ਰਸ਼ੀਦ ਕੁਰੇਸ਼ੀ ਦੀ ਆਵਾਜ਼ ਵਿੱਚ ਸੁਣ ਰਿਹਾ ਸੀ ਤੁਸੀਂ ਲੋਕ ਗੀਤ। ਸਾਮੀਨ, ਜਿਸ ਨਾਲ ਅਸੀਂ ਗੱਲ ਕਰਦੇ ਹਾਂ ਜੇ ਵਕਤ ਹੈ ਜਿਹੜਾ ਇਹ ਬਦਲਦਾ ਰਹਿੰਦਾ ਹੈ, ਦਰਅਸਲ ਜ਼ਮਾਨਾ ਉਹੀ ਰਹਿੰਦਾ ਹੈ, ਇਨਸਾਨ ਦੇ ਰੁਝਾਨ, ਇਨਸਾਨ ਦੀਆਂ ਜ਼ਰੂਰਤਾਂ, ਇਨਸਾਨ ਦਾ ਜ਼ਿਹਨ ਹੈ ਜਿਹੜਾ ਇਹ ਬਦਲ ਗਿਆ। ਔਰ ਅਸੀਂ ਸਮਝਦੇ ਹਾਂ ਜੇ ਜ਼ਮਾਨਾ ਬਦਲ ਗਿਆ, ਜ਼ਮਾਨਾ ਉਹੀ ਹੈ, ਰੋਜ਼ ਸੁਬਹ ਦੀ ਚੜ੍ਹਦਾ, ਸ਼ਾਮੀ ਲੈਂਦਾ, ਮੌਸਮ ਵੀ ਆਪਣੇ ਆਪਣੇ ਵੇਲੇ ਤਾਂ ਆਏ ਨੇ, ਫਲ ਆਪਣੇ ਵੇਲੇ ਤਾਂ ਲੱਗਦੇ ਨੇ, ਸਿਆਲ ਆਪਣੇ ਵੇਲੇ ਤਾਂ ਆਉਂਦਾ ਹੈ, ਬਰਫ਼ ਆਪਣੇ ਵੇਲੇ ਤਾਂ ਪੈਂਦੀ ਹੈ, ਜੇਠ ਆਪਣੇ ਵਕਤ ਤਾਂ ਆਉਂਦਾ ਹੈ। ਪਰ ਜਿਸ ਵਕਤ ਅਸੀਂ ਤਬਦੀਲ ਹੋ ਗਏ ਦੇ ਹੁੰਦੇ ਹਾਂ, ਕਿਸੇ ਵਕਤ ਅਸੀਂ ਜ਼ਿਆਦਾ ਖੁਸ਼ ਹੁੰਦੇ ਹਾਂ ਤਾਂ ਹਰ ਚੀਜ਼ ਅਸੀਂ ਚੰਗੀ ਲੱਗਦੀ ਹੈ, ਕਿਸੇ ਵਕਤ ਅਸੀਂ ਦੁਖੀ ਜਾਂ ਮਾਯੂਸ ਹੁੰਦੇ ਹਾਂ ਜਾਂ ਜੁਦਾਈ ਦਾ ਦਰਦ ਹੁੰਦਾ ਦਿਲ ਵਿੱਚ, ਤਾਂ ਉਸ ਵਕਤ ਅਸਾਂ ਕੋ ਹਰ ਚੀਜ਼ ਸ਼ਰਧਾ ਨਾਲੋਂ ਲੱਗਦੀ ਹੈ। ਅਸਤੇ ਸਾਹਮਣੇ ਫੁੱਲ ਖੇਲੀ ਕੀ ਨਾ ਹੋਇਆ, ਅਸਤੇ ਸਾਹਮਣੇ ਬਾਹਰ ਕੀ ਨਾ ਹੋਇਆ, ਤਾਂ ਇਸ ਵਾਸਤੇ ਦਰਅਸਲ ਅਸਾਂ ਕੋ ਆਪਣੇ ਆਪਾਂ ਕੋ ਬੇਸ਼ੱਕ ਬਦਲਣਾ ਜ਼ਰੂਰੀ ਹੈ, ਪਰ ਅਸੀਂ ਬਦਲਾਂ, ਅਸੀਂ ਨੇਕ ਰਾਹਦਾਰ ਬਦਲਾਂ ਆਪਣੇ ਆਪਾਂ ਕੋ, ਅੱਛਾਈਦਾਰ ਬਦਲਾਂ, ਔਰ ਅਸੀਂ ਆਪਣੇ ਆਪਾਂ ਕੋ ਇੱਕ ਐਸੇ ਇਖਲਾਕਦਾਰ ਖੜਾ ਕਿ ਜਿਸ ਇਖਲਾਕ ਨਾਲ ਸਮਾਜ ਹੈ ਜਿਹੜਾ ਉਹ ਜੰਨਤ ਜੈਸਾ ਬਣ ਗਿਆ ਹੈ। ਤਸਾਮੀਨ ਆਓ ਪ੍ਰੋਗਰਾਮ ਦੇ ਆਖਰ ਵਿੱਚ ਸੁਣਦੇ ਹਾਂ ਮਾਸਟਰ ਕਰਤਾਰ ਚੰਦ ਦੀ ਆਵਾਜ਼ ਵਿੱਚ ਇਹ ਗੀਤ।

ਆਪਣੇ ਵਕਤ ਤੇ ਆਉਂਦਾ ਪਰ ਜਿਸ ਵਕਤ ਅਸੀਂ ਤਬਦੀਲ ਹੋ ਗਏ ਹੁੰਦੇ ਹਾਂ ਕਿਸੇ ਵਕਤ ਅਸੀਂ ਜ਼ਿਆਦਾ ਖੁਸ਼ ਹੁੰਦੇ ਹਾਂ ਤਾਂ ਹਰ ਚੀਜ਼ ਅਸੀਂ ਚੰਗੀ ਲੱਗਦੀ ਹੈ ਕਿਸੇ ਵਕਤ ਅਸੀਂ ਦੁਖੀ ਜਾਂ ਮਾਯੂਸ ਹੁੰਦੇ ਹਾਂ ਜਾਂ ਜੁਦਾਈ ਦਾ ਦਰਦ ਹੁੰਦਾ ਦਿਲ ਵਿੱਚ ਤਾਂ ਉਸ ਵਕਤ ਅਸਾਂ ਕੋ ਹਰ ਚੀਜ਼ ਸ਼ਰਧਾ ਨਾਲੋਂ ਲੱਗਦੀ ਹੈ ਅਸਤੇ ਸਾਹਮਣੇ ਫੁੱਲ ਖੇਲੀ ਕੀ ਨਾ ਹੋਇਆ ਅਸਤੇ ਸਾਹਮਣੇ ਬਾਹਰ ਕੀ ਨਾ ਹੋਇਆ ਤਾਂ ਇਸ ਵਾਸਤੇ ਦਰਅਸਲ ਅਸਾਂ ਕੋ ਆਪਣੇ ਆਪਾਂ ਕੋ ਬੇਸ਼ੱਕ ਬਦਲਣਾ ਜ਼ਰੂਰੀ ਹੈ ਪਰ ਅਸੀਂ ਬਦਲਾਂ ਅਸੀਂ ਨੇਕ ਰਾਹਦਾਰ ਬਦਲਾਂ ਆਪਣੇ ਆਪਾਂ ਕੋ ਅੱਛਾਈਦਾਰ ਬਦਲਾਂ ਔਰ ਅਸੀਂ ਆਪਣੇ ਆਪਾਂ ਕੋ ਇੱਕ ਐਸੇ ਇਖਲਾਕਦਾਰ ਖੜਾ ਕਿ ਜਿਸ ਇਖਲਾਕ ਨਾਲ ਸਮਾਜ ਹੈ ਜਿਹੜਾ ਉਹ ਜੰਨਤ ਜੈਸਾ ਬਣ ਗਿਆ ਹੈ ਤਸਾਮੀਨ ਆਓ ਪ੍ਰੋਗਰਾਮ ਦੇ ਆਖਰ ਵਿੱਚ ਸੁਣਦੇ ਹਾਂ ਮਾਸਟਰ ਕਰਤਾਰ ਚੰਦ ਦੀ ਆਵਾਜ਼ ਵਿੱਚ ਇਹ ਗੀਤ।

0: देता हूँ। 2363 करोड़ का ये प्रॉफिट सिर्फ एक फिगर ही नहीं है बल्कि आपके भरोसे शानदार टीम वर्क और बेहतर स्ट्रेटेजीज का नतीजा है। आप इसी तरह J&K बैंक के साथ कदम से कदम मिलाकर चलते रहिए। हम वादा करते हैं कि इसे नई ऊंचाइयों तक ले जाएंगे जिससे जम्मू कश्मीर और लद्दाख के लोगों का फायदा होगा और तरक्की और खुशहाली के एक नए दौर का आगाज होगा।
1: ਡਿਪਟੀ ਕਮਿਸ਼ਨਰ ਸ੍ਰੀਨਗਰ ਅਕਸ਼ੇ ਲਾਬਰੂ ਸੁਣ KPDCL ਦੇ ਇੰਜੀਨੀਅਰਾਂ ਮੁਖਤਲਿਫ ਬੈਂਕਾਂ ਦੇ ਅਹੁਦੇਦਾਰਾਂ ਔਰ PM ਸੂਰਿਆ ਘਰ ਮੁਫਤ ਬਿਜਲੀ ਯੋਜਨਾ ਥੀ ਵਾਬਸਤਾ ਵੈਂਡਰਸ ਦੇ ਨਾਲ ਇੱਕ ਮੀਟਿੰਗ ਵਿੱਚ ਜ਼ਿਲ੍ਹੇ ਵਿੱਚ ਇਸ ਸਕੀਮ ਵਾਸਤੇ ਮੁਕਰਰ ਕੀਤੇ ਗਏ ਅਹਿਦਾਫ ਔਰ ਹਸੂਲਯਾਬੀਆਂ ਦਾ ਜਾਇਜ਼ਾ ਕੀਤਾ। DC ਕੋ ਦੱਸਿਆ ਗਿਆ ਜੇ ਪਿਛਲੇ ਮਾਲੀ ਸਾਲ ਦੇ ਦੌਰਾਨ ਸ੍ਰੀਨਗਰ ਜ਼ਿਲ੍ਹੇ ਵਿੱਚ ਇਸ ਯੋਜਨਾ ਦੇ ਤਹਿਤ 5,316 ਰੂਫ ਟਾਪ ਨਸਬ ਕੀਤੇ ਗਏ ਹਨ। DC ਸੁਣ ਇਸ ਸਕੀਮ ਕੋ ਵਧੇਣਾ ਦੀ ਜ਼ਰੂਰਤ ਉੱਤੇ ਜ਼ੋਰ ਦਿੱਤਾ। ਪ੍ਰਯਾਗਰਾਜ ਉੱਤਰ ਪ੍ਰਦੇਸ਼ ਵਿੱਚ ਦਿਫਾਤੀ ਮੁਤਲਿਕ ਰਕਸ਼ਾ ਤ੍ਰਿਵਾਨੀ ਸੰਗਮ ਵਾਇਰ ਟੈਕਨੋਲੋਜੀ ਇੰਡਸਟਰੀ ਐਂਡ ਸੋਲਡਰਿੰਗ ਕਾਨ ਦੇ ਮੌਜੂ ਉੱਤੇ ਨਰ ਟੈਕ ਸਿੰਪੋਜ਼ੀਅਮ ਮੁਨਾਕਦ ਹੋਇਆ। ਵਜ਼ੀਰ ਦਿਫਾ ਰਾਜਨਾਥ ਸਿੰਘ ਸੁਣ 4 ਮਈ ਕੋ ਇਸ ਦਾ ਇਫਤਤਾਹ ਕੀਤਾ। ਸਿੰਪੋਜ਼ੀਅਮ ਦੇ ਬਾਰੇ ਵਿੱਚ ਨਾਰਦਰਨ ਆਰਮੀ ਕਮਾਂਡਰ ਲੈਫਟੀਨੈਂਟ ਜਨਰਲ ਪ੍ਰਤੀਕ ਸ਼ਰਮਾ ਸੁਣ ਆਖਿਆ।
2: इस सिंपोजियम में आर्म फोर्सेस, इंडस्ट्रीज, स्टार्टअप्स, इनोवेटर्स और एकेडमिक इंस्टीट्यूशंस एक साथ मिलकर महत्वपूर्ण ऑपरेशनल चैलेंजेस का समाधान करने के लिए स्वदेशी तकनीकी सॉल्यूशंस की पहचान कर सकेंगे।
1: इस दे नाल ही एक खबरनामा मुक गया। आकाशवाणी दे श्रीनगर स्टेशन थी अगला खबरनामा गोजरी जबान विच नशर कीता गई सी। देव इजाजत, अल्लाह बेली।

ਜ਼ਮੀਨ ਅੱਜ ਕੋ ਦੌਰ ਸਹੂਲਤਾਂ ਕੋ ਦੌਰ ਹੋਣ ਕੇ ਬਾਵਜੂਦ ਜ਼ਹਿਨੀ ਦਬਾਅ 'ਤੇ ਭਰਪੂਰ ਹੈ। ਤਾਲੀਮੀ ਮੁਕਾਬਲਾ, ਰੁਜ਼ਗਾਰ ਕੀ ਫਿਕਰ, ਮਾਸ਼ੀ ਮਸਾਇਲ, ਖਾਨਦਾਨੀ ਤਨਾਜ਼ਿਆਤ ਔਰ ਸਮਾਜੀ ਤੌਕਾਤ ਨੇ ਇਨਸਾਨ ਨਾ ਜ਼ਹਿਨੀ ਤੌਰ ਪਰ ਕਮਜ਼ੋਰ ਬਣਾ ਦਿੱਤਾ ਹੈ। ਤਲਬਾ ਇਮਤਿਹਾਨੀ ਦਬਾਅ ਕੋ ਸ਼ਿਕਾਰ ਹੈ, ਨੌਜਵਾਨ ਬੇਰੁਜ਼ਗਾਰੀ ਔਰ ਮੁਸਤਕਬਲ ਕੀ ਫਿਕਰ ਮਾ ਮੁਬਤਲਾ ਹੈ, ਜਦਕਿ ਬਜ਼ੁਰਗ ਤਨਹਾਈ ਔਰ ਨਜ਼ਰਅੰਦਾਜ਼ ਕੀ ਜਾਣ ਕੋ ਅਹਿਸਾਸ ਰੱਖੇ। ਸਮੀਨ ਜ਼ਹਿਨੀ ਸਿਹਤ ਕਾ ਮਸਾਇਲ ਕੀ ਕਈ ਵਜੂਹਾਤ ਹੈ, ਜਿਨ ਮਾ ਮੁਸਲਸਲ ਦਬਾਅ ਔਰ ਇਜ਼ਤਰਾਬ, ਖਾਨਦਾਨੀ ਮਸਾਇਲ ਔਰ ਰਿਸ਼ਤਾ ਮਾ ਤਨਾਅ, ਨਾਕਾਮੀ ਕੋ ਖੌਫ ਔਰ ਖੁਦ ਇਤਮਾਦੀ ਕੀ ਕਮੀ, ਸੋਸ਼ਲ ਮੀਡੀਆ ਕੋ ਹੱਦ ਤੋਂ ਜ਼ਿਆਦਾ ਇਸਤੇਮਾਲ, ਨੀਂਦ ਕੀ ਕਮੀ ਔਰ ਗੈਰ ਮਤਵਾਜ਼ਨ ਤਰਜ਼ ਜ਼ਿੰਦਗੀ, ਇਹ ਅਵਾਮਿਲ ਆਹਿਸਤਾ ਆਹਿਸਤਾ ਡਿਪਰੈਸ਼ਨ, ਐਨਜ਼ਾਇਟੀ ਔਰ ਦੀਗਰ ਜ਼ਹਿਨੀ ਬਿਮਾਰੀਆਂ ਨਾ ਜਨਮ ਦੇ। ਸਮੀਨਾ ਕੇ ਗਾਣੋ ਸੁਣ ਲਿਆ।